ਮਹਾਰਵਾਨ ਕੀ ਜੈ ਦੇਵਪੁਰੀ ਜੀ ਮਹਾਦੇਵਾ ਕੀ ਜੈ ਸਤਿਗੁਰੂ ਮਹਾਰਵਾਨ ਜੀ ਭਗਵਾਨ ਕੀ ਜੈ ਵਿਸ਼ਵਗੁਰੂ ਮਹਾਮੰਡਲ ਸਵਾਮੀ ਸ਼ੰਜੀ ਗੁਰੂ ਦੇਵਾ ਕੀ ਜੈ।